0: ਕੀ ਆਹੇ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ ਜੀ ਐਫ ਐਮ 88 ਨੈਟਵਰਕ ਸਿੰਧ ਕੀ ਆਵਾਜ਼।